ਸਤਿ ਸ਼੍ਰੀ ਅਕਾਲ ਮੈਲਬਰਨ। ਸਤਿ ਸ਼੍ਰੀ ਅਕਾਲ ਮੈਲਬਰਨ। ਸਤਿ ਸ਼੍ਰੀ ਅਕਾਲ ਵਿਕਟੋਰੀਆ ਤੇ ਦੁਨੀਆ ਭਰ ਵਿੱਚ ਸਾਨੂੰ ਸੁਣ ਰਹੇ ਸਾਰੇ ਹੀ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਤੇ ਅੱਜ ਹੈ ਵੀਰਵਾਰ 2 July 2026। ਸਵੇਰ ਦੀ ਘੜੀ ਹਮੇਸ਼ਾ ਇੱਕ ਨਵਾਂ ਸੁਨੇਹਾ ਲੈ ਕੇ ਆਉਂਦੀ ਹੈ। ਬਾਹਰ ਸੜਕਾਂ ਤੇ ਕੋਈ ਕੰਮ ਵੱਲ ਨਿਕਲ ਰਿਹਾ ਹੋਵੇਗਾ, ਕੋਈ ਬੱਚਿਆਂ ਦਾ ਟਿਫਨ ਤਿਆਰ ਕਰ ਰਿਹਾ ਹੋਵੇਗਾ, ਤੇ ਕੋਈ ਚਾਹ ਦੀ ਪਹਿਲੀ ਘੁੱਟ ਨਾਲ ਅੱਜ ਦੇ ਦਿਨ ਦੀ ਯੋਜਨਾ ਬਣਾ ਰਿਹਾ ਹੋਵੇਗਾ, ਤੇ ਕੋਈ ਆਪਣੇ ਮਨ ਦੇ ਸ਼ੋਰ ਨੂੰ ਹੌਲਾ ਕਰਨ ਲਈ ਰੇਡੀਓ ਦੇ ਨਾਲ ਬੈਠਾ ਹੋਵੇਗਾ।

ਸਾਂਝੀ ਆਵਾਜ਼ ਰੇਡੀਓ ਦੇ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਵਿੱਚ ਤੁਹਾਡਾ ਤੇ ਮੇਰਾ ਸਾਥ ਰਹੇਗਾ ਪੂਰੇ 2 ਘੰਟਿਆਂ ਦਾ, ਜਿਸ ਦੀ ਸ਼ੁਰੂਆਤ ਆਪਾਂ ਹਮੇਸ਼ਾ ਦੀ ਤਰ੍ਹਾਂ ਕਰਾਂਗੇ ਇੱਕ ਸ਼ਬਦ ਦੇ ਨਾਲ।

ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤਿਤੁਕੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਕਿਉਂ ਹਉ ਜਾਚੀ ਕਿਸ ਅਰਾਦੇ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੇ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਪਵ ਖੰਡਨ ਸਭ ਸੁਖ ਨਵ ਨਿਧ ਨਿਰਭਉ ਨਿਰੰਕਾਰ ਪਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜੀਉ ਤੇਰੀ ਦਾਤੀ ਰਾਜਾ ਮਾਨਸ ਬਪੁੜਾ ਕਿਉਂ ਸਲਾਹੀ ਕਿਆ ਤਿਸ ਕਾ ਮੋਹਤਾਜਾ ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸ ਕਾ ਤਿਸ ਕੀ ਭੁੱਖ ਗਵਾਈ ਐਸਾ ਧਨ ਦੀਆ ਸੁਖ ਦਾਤੇ ਨਿਖੁੱਟ ਨ ਕਭੀ ਜਾਈ ਅਨੰਦ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਅਰਾਧ ਅਨ ਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੁਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਿਆਲਾ ਸਭ ਕਿਛ ਕੀਤਾ ਤੇਰਾ ਵਰਤੇ ਕਿਆ ਹਮ ਬਾਲ ਗੋਪਾਲਾ ਰੱਖ ਲਿਓ ਨਾਨਕ ਜਨ ਹਮਰ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਹੇ ਭਾਈ ਜਦੋਂ ਹਰ ਇੱਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਤਾਂ ਉਹ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਕੋਲੋਂ ਕਿਹਦੇ ਪਾਸਿਓਂ ਕੁਝ ਮੰਗਾਂ ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ ਜਿਹੜਾ ਵੀ ਕੋਈ ਵੱਡਾ ਜਾਂ ਤਨਾਟ ਮਨੁੱਖ ਦਿਸਦਾ ਹੈ ਹਰ ਇੱਕ ਨੇ ਮਰ ਕੇ ਮਿੱਟੀ ਵਿੱਚ ਰਲ ਜਾਣਾ ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ ਹੇ ਭਾਈ ਸਾਰੇ ਸੁੱਖ ਅਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਸ ਨਿਰੰਕਾਰ ਹੀ ਦੇਣ ਵਾਲੇ ਹਨ ਉਹੀ ਸਿਰਫ ਦੇਣ ਵਾਲਾ ਹੈ ਅਤੇ ਉਹੀ ਸਿਰਫ ਦੇ ਸਕਦਾ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਅਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ ਕਰਨ ਵਾਲਾ ਹੈ ਹੇ ਪ੍ਰਭੂ ਜੀ ਮੈਂ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਹੀ ਰੱਜ ਸਕਦਾ ਹਾਂ ਮੈਂ ਕਿਸੇ ਵਿਚਾਰੇ ਮਨੁੱਖ ਦੀ ਵਡਿਆਈ ਕਿਉਂ ਕਰਦਾ ਫਿਰਾਂ ਮੈਨੂੰ ਕਿਸੇ ਮਨੁੱਖ ਦੀ ਮੁਹਤਾਜੀ ਕਿਉਂ ਹੋਵੇ ਰਹਾਓ ਹੇ ਭਾਈ ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ ਜਗਤ ਦੀ ਹਰ ਇੱਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ ਪਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਉਸ ਦੇ ਅੰਦਰੋਂ ਸੁਖਦਾਤੇ ਪ੍ਰਭੂ ਨੇ ਉਸਨੂੰ ਅਜਿਹਾ ਨਾਮ ਧੰਨ ਦੇ ਦਿੱਤਾ ਜੋ ਉਸ ਦੇ ਕੋਲੋਂ ਕਦੇ ਵੀ ਨਹੀਂ ਮੁੱਕਦਾ ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤੇ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਦੇ ਸਾਰੇ ਸੁੱਖ ਆ ਵਸਦੇ ਨੇ ਹੇ ਮੇਰੇ ਮਨ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ ਸਿਮਰਿਆ ਕਰ ਤੇ ਉਚਾਰਿਆ ਕਰ ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਵੀ ਸਾਰੀ ਮੁਥਾਜੀ ਮੁੱਕ ਜਾਂਦੀ ਹੈ ਪਰ ਹੇ ਮਨ ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਨੇ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਿਆਵਾਨ ਹੁੰਦਾ ਹੈ ਹੇ ਪ੍ਰਭੂ ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਹੈ ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ ਤੇ ਹੇ ਗੋਪਾਲ ਪ੍ਰਭੂ ਸਾਡੀ ਜੀਵਾਂ ਦੀ ਕੀ ਪਾਇਆ ਜਗਤ ਵਿੱਚ ਹਰ ਇੱਕ ਕੰਮ ਤੇਰਾ ਕੀਤਾ ਹੋਇਆ ਹੁੰਦਾ ਹੈ ਹੇ ਪ੍ਰਭੂ ਨਾਨਕ ਤੇਰਾ ਦਾਸ ਹੈ ਇਸ ਦਾਸ ਦੀ ਰੱਖਿਆ ਉਸੇ ਤਰ੍ਹਾਂ ਕਰਦਾ ਰਹੋ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਹੋ ਕੇ ਕਰਦਾ ਹੈ

0: Win FM would like to thank the Community Broadcasting Foundation for their continued support by providing funding that helps this station remain on air. With local content, language programming and various music styles, the CBF assists Win FM to maintain technical quality.
1: Ek ajehi duniya jithe giraffe hun sab to uche janwar nahi hun. Zoos Victoria maan naal chidiya ghar vich dinosaurs nu pesh karda hai apne sare manpasand janwaran de vich. ਤਿੰਨ ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: 14 ਸਾਲ ਤੋਂ ਵੱਧ ਉਮਰ ਦੇ ਉਹ ਯੁਵਕ ਜੋ ਹਿੰਸਕ ਜੁਰਮ ਕਰਦੇ ਹਨ ਉਹਨਾਂ ਨੂੰ ਵਧੇਰੇ ਗੰਭੀਰ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ। ਹਥਿਆਰਾਂ ਜਾਂ ਹਿੰਸਾ ਨਾਲ ਗੱਡੀ ਖੋਣ ਵਰਗੇ ਅਪਰਾਧਾਂ ਲਈ ਮੁਕੱਦਮਾ ਹੁਣ ਬਾਲਗਾਂ ਵਾਲੀ ਅਦਾਲਤ ਵਿੱਚ ਚਲਾਇਆ ਜਾਵੇਗਾ। ਘਰ ਵਿੱਚ ਜ਼ਬਰਦਸਤੀ ਦਾਖਲ ਹੋਣ ਵਾਲੇ ਅਪਰਾਧੀਆਂ ਨੂੰ ਜੇਲ੍ਹ ਹੋ ਸਕਦੀ ਹੈ ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ। ਜੋ ਭਵਿੱਖ ਦੀ ਪੜ੍ਹਾਈ, ਰੁਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਨ ਵੱਲੋਂ ਜਾਰੀ।
3: ਹਾਂਜੀ ਦੋਸਤੋ, ਜ਼ਿੰਦਗੀ ਸਵੇਰ ਨੂੰ ਬਹੁਤ ਹੀ ਸਿਆਣਫ ਨਾਲ ਸਿਖਾਉਂਦੀ ਹੈ। ਸੂਰਜ ਕਦੇ ਵੀ ਸ਼ੋਰ ਸ਼ਰਾਬੇ ਨਾਲ ਨਹੀਂ ਚੜ੍ਹਦਾ, ਰੋਸ਼ਨੀ ਕਦੇ ਲੜ ਕੇ ਨਹੀਂ ਆਉਂਦੀ, ਉਹ ਹੌਲੀ ਹੌਲੀ ਆਉਂਦੀ ਹੈ ਅਤੇ ਹਨੇਰੇ ਨੂੰ ਆਪ ਹੀ ਹਟਾ ਦਿੰਦੀ ਹੈ। ਸ਼ਾਇਦ ਇਸੇ ਲਈ ਸਵੇਰ ਸਭ ਤੋਂ ਵੱਡੀ ਸਾਡੀ ਟੀਚਰ ਹੁੰਦੀ ਹੈ। ਉਹ ਸਾਨੂੰ ਕਹਿੰਦੀ ਹੈ ਕਿ ਘਬਰਾਓ ਨਾ, ਹੌਲੀ ਚੱਲੋ ਪਰ ਰੁਕੋ ਨਾ। ਅੱਜ ਦਾ ਸਾਡਾ ਇਹ ਪ੍ਰੋਗਰਾਮ ਵੀ ਇਸੇ ਤਰ੍ਹਾਂ ਫੀਲਿੰਗ ਨਾਲ ਹੀ ਚੱਲੇਗਾ। ਪਹਿਲਾਂ ਕੁਝ ਖਬਰਾਂ, ਫਿਰ ਮੋਰਨਿੰਗ ਕੋਟ, ਫਿਰ ਉਸ ਕੋਟ 'ਤੇ ਡੂੰਘੀ ਗੱਲਬਾਤ ਕਰਾਂਗੇ ਅਤੇ ਫਿਰ ਅੱਜ ਦਾ ਕਰੰਟ ਟੌਪਿਕ, ਇੱਕ ਛੋਟੀ ਜਿਹੀ ਤੁਹਾਡੇ ਨਾਲ ਸਟੋਰੀ ਵੀ ਸਾਂਝੀ ਕਰਾਂਗੇ ਅਤੇ ਵਿੱਚ ਵਿਚਕਾਰ ਤੁਹਾਡੇ ਮਨੋਰੰਜਨ ਵਾਸਤੇ ਗੀਤ ਵਿੱਚ ਆਪਾਂ ਸੁਣਦੇ ਚੱਲਾਂਗੇ। ਤੁਸੀਂ ਸੁਣ ਰਹੇ ਹੋ ਸਾਂਝੀਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ FM ਤੋਂ।

ਸੁਣੀ ਪਿਆਰਿਆ। ਹਾਂਜੀ ਸਰੋਤੇ, ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ, ਤੇ ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ 88.9 ਵਿਨ ਐਫਐਮ ਤੋਂ, ਤੇ ਸੁਣ ਰਹੇ ਹੋ ਆਪਣੇ ਦੋਸਤ ਤੇ ਹੋਸਟ ਸ਼ਮਾ ਪੰਗੂ ਦੇ ਨਾਲ। ਤੇ ਚਲੋ ਫਿਰ ਹੁਣ ਅੱਜ ਕੁਛ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰਦੇ ਹਾਂ। ਵਿਕਟੋਰੀਆ ਤੋਂ ਇੱਕ ਵੱਡੀ ਕੰਜ਼ਿਊਮਰ ਸਟੋਰੀ ਸਾਹਮਣੇ ਆਈ ਹੈ। ABC ਦੀ ਰਿਪੋਰਟ ਮੁਤਾਬਕ ਕੁਝ ਲੋਕ ਜਿਨ੍ਹਾਂ ਨੇ ਸਾਲ ਦੀ ਸ਼ੁਰੂਆਤ ਵਿੱਚ ਐਕਸਪੈਂਗ ਇਲੈਕਟ੍ਰਿਕ ਵਹੀਕਲ ਖਰੀਦਿਆ ਸਨ, ਅਜੇ ਵੀ ਆਪਣੇ ਪ੍ਰੋਮਿਸਡ 5,000 ਕੈਸ਼ਬੈਕ ਦੀ ਉਡੀਕ ਕਰ ਰਹੇ ਨੇ। ਰਿਪੋਰਟ ਅਨੁਸਾਰ ਆਸਟ੍ਰੇਲੀਅਨ ਡਿਸਟ੍ਰੀਬਿਊਟਰ ਮਾਰਚ ਵਿੱਚ ਰਿਸੀਵਰਸ਼ਿਪ ਵਿੱਚ ਚਲਾ ਗਿਆ ਸੀ, ਜਿਸ ਕਰਕੇ ਬਾਇਰਸ ਵਿੱਚ ਕਨਫਿਊਜ਼ਨ ਬਣੀ ਕਿ ਇਹ ਰਕਮ ਕੌਣ ਦੇਵੇਗਾ। ਰਾਸ਼ਟਰੀ ਪੱਧਰ ਤੇ ਹਾਊਸਿੰਗ ਮਾਰਕੀਟ ਅੱਜ ਵੀ ਸਭ ਤੋਂ ਵੱਡੀ ਚਰਚਾ ਹੈ। ਖ਼ਬਰਾਂ ਦੇ ਮੁਤਾਬਕ ਆਸਟ੍ਰੇਲੀਆ ਦੇ ਘਰਾਂ ਦੀਆਂ ਕੀਮਤਾਂ ਜੂਨ ਮਹੀਨੇ ਵਿੱਚ 0.04% ਡਿੱਗੀਆਂ, ਜੋ 3 ਸਾਲ ਤੋਂ ਵੱਧ ਸਮੇਂ ਦੀ ਸਭ ਤੋਂ ਵੱਡੀ ਮੰਥਲੀ ਫਾਲ ਆ। ਰਿਪੋਰਟ ਮੁਤਾਬਕ ਸਿਡਨੀ ਵਿੱਚ ਵੈਲਿਊਜ਼ 1.2% ਅਤੇ ਮੈਲਬਰਨ ਵਿੱਚ 1% ਘਟੀਆਂ। ABC ਨੇ ਇਸ ਨੂੰ ਪਰਫੈਕਟ ਸਟੋਰਮ ਕਿਹਾ। ਹਾਈ ਬੋਰੋਇੰਗ ਕੋਸਟ, ਕੰਜ਼ਿਊਮਰ ਕੌਨਫੀਡੈਂਸ ਵਿੱਚ ਕਮੀ, ਕੋਸਟ ਆਫ ਲਿਵਿੰਗ ਪ੍ਰੈਸ਼ਰ ਤੇ ਟੈਕਸ ਚੇਂਜਿਸ ਨੇ ਮਾਰਕੀਟ ਨੂੰ ਹਿਲਾਇਆ। ਇਸੇ ਨਾਲ ਹੀ ਇੱਕ ਹੋਰ ਰਿਪੋਰਟ ਦੀ ਅਨਾਲਿਸਿਸ ਕਹਿੰਦੀ ਹੈ ਕਿ ਆਸਟ੍ਰੇਲੀਆ ਦੀ ਮੌਰਗੇਜ ਬਰਡਨ ਹੁਣ 1999 ਤੋਂ 90 ਵਾਲੇ ਪੀਕ ਸਟ੍ਰੈਸ ਦੇ ਲੈਵਲ ਦੇ ਬਰਾਬਰ ਜਾਂ ਉਸ ਤੋਂ ਵੀ ਵੱਧ ਮੰਨਿਆ ਜਾ ਰਿਹਾ ਹੈ। ਭਾਵੇਂ ਇੰਟਰਸਟ ਰੇਟਸ ਉਹਨਾਂ ਸਾਲਾਂ ਜਿੰਨੀ ਉੱਚੀਆਂ ਨਹੀਂ ਨੇ, ਕਾਰਨ ਇੱਕੋ ਹੈ, ਘਰ ਦੇ ਅਜੇ ਘਰ ਕਈ ਗੁਣਾ ਮਹਿੰਗੇ ਹਨ ਅਤੇ ਲੋਨ ਸਾਈਜ਼ ਬਹੁਤ ਵੱਡੇ ਹਨ। ਆਸਟ੍ਰੇਲੀਆ ਤੋਂ ਇੱਕ ਪੋਜ਼ਿਟਿਵ ਸਾਇੰਸ ਸਟੋਰੀ ਵੀ ਆਈ ਹੈ। ABC ਦੇ ਮੁਤਾਬਕ ਕੁਈਨਸਲੈਂਡ ਵਿੱਚ ਰਿਸਰਚਰ ਸਪਾਈਡਰ ਵੈਨਮ ਤੋਂ ਇੱਕ ਐਸਾ ਟ੍ਰੀਟਮੈਂਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੋ ਵਰੋਆ ਮਾਈਟਸ ਨਾਲ ਲੜ ਸਕੇ। ਇਹ ਪੈਰਾਸਿਟਿਕ ਮਾਈਟਸ ਆਸਟ੍ਰੇਲੀਆ ਦੀ ਹਨੀ ਬੀ ਇੰਡਸਟਰੀ ਲਈ ਵੱਡਾ ਖਤਰਾ ਬਣ ਚੁੱਕੀਆਂ ਹਨ। ਇਹ ਸਟੋਰੀ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਹਨੀ ਬੀਜ਼ ਪੋਲੀਨੇਸ਼ਨ ਅਤੇ ਫੂਡ ਸਪਲਾਈ ਦੋਵੇਂ ਨਾਲ ਹੀ ਜੁੜੀਆਂ ਹੋਈਆਂ ਹਨ। ਪੰਜਾਬ ਤੋਂ ਇੱਕ ਵੱਡੀ ਸਮਾਜਿਕ ਖ਼ਬਰ ਇਹ ਹੈ ਕਿ ਚੀਫ਼ ਮਿਨਿਸਟਰ ਭਗਵੰਤ ਮਾਨ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਲਾਂਚ ਕੀਤੀ ਹੈ ਅਤੇ ਟਾਈਮਸ ਆਫ ਇੰਡੀਆ ਮੁਤਾਬਕ ਐਲੀਜੀਬਲ ਵੁਮੈਨ ਨੂੰ 3 ਮਹੀਨੇ ਦੀ ਸਟਾਈਪੈਂਡ ਰਕਮ ਮਿਲਣੀ ਸ਼ੁਰੂ ਹੋ ਗਈ ਹੈ। ਇਹ ਸਕੀਮ ਵਿਮੈਨ ਸਪੋਰਟ ਅਤੇ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਨਾਲ ਜੋੜੀ ਜਾ ਰਹੀ ਹੈ। ਪੰਜਾਬ ਦੇ ਆਰਥਿਕ ਪੱਖ ਵਿੱਚ ਇੱਕ ਹੋਰ ਅਜਿਹਾ ਅਹਿਮ ਅਪਡੇਟ ਹੈ। ਖ਼ਬਰਾਂ ਦੇ ਮੁਤਾਬਕ ਪੰਜਾਬ ਦੀ GST ਕਲੈਕਸ਼ਨ 2026-27 ਦੇ ਪਹਿਲੇ ਕੁਆਟਰ ਵਿੱਚ 24% ਤੋਂ ਵਧੀ ਹੈ ਅਤੇ ਸਰਕਾਰ ਦਾ ਕਹਿਣਾ ਹੈ ਕਿ ਰਿਫੰਡਸ ਵੀ ਜਾਰੀ ਕੀਤੇ ਗਏ ਹਨ ਤਾਂ ਜੋ ਬਿਜ਼ਨਸ ਲਿਕੁਇਡਿਟੀ ਬਣੀ ਰਹੇ। ਵੈਦਰ ਸਾਈਡ ਤੋਂ ਚੰਡੀਗੜ੍ਹ ਪੰਜਾਬ ਬੈਲਟ ਲਈ ਰਾਹਤ ਵਾਲੀ ਖ਼ਬਰ ਹੈ। ਟਾਈਮਸ ਆਫ ਇੰਡੀਆ ਮੁਤਾਬਕ ਮੌਨਸੂਨ ਚੰਡੀਗੜ੍ਹ ਵਿੱਚ ਇੱਕ ਹਫ਼ਤਾ ਦੇਰ ਨਾਲ ਪਹੁੰਚੀ ਪਰ ਹੁਣ ਮੌਸਮ ਬਦਲ ਰਿਹਾ ਹੈ। ਖ਼ਬਰਾਂ ਦੇ ਮੁਤਾਬਕ 2 ਜੁਲਾਈ ਤੋਂ 4 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵਾਈਡ ਸਪਰੈਡ ਰੇਨ ਦੀ ਸੰਭਾਵਨਾ ਹੈ, ਜਿਸ ਨਾਲ ਗਰਮੀ ਤੋਂ ਕਾਫ਼ੀ ਰਾਹਤ ਮਿਲ ਸਕਦੀ ਹੈ। ਵਿਸ਼ਵ ਪੱਧਰ ਤੇ US ਇਰਾਨ ਟਾਕਸ ਵੀ ਹੈਡਲਾਈਨ ਵਿੱਚ ਹਨ। ਖ਼ਬਰਾਂ ਦੇ ਮੁਤਾਬਕ ਦੋਹਾ ਵਿੱਚ ਇਨਡਾਇਰੈਕਟ ਟਾਕਸ ਦਾ ਇੱਕ ਹੋਰ ਰਾਊਂਡ ਹੋਇਆ ਪਰ ਬਰਾਡਰ ਪੇਸ ਡੀਲ ਤੇ ਕੋਈ ਵੱਡੀ ਬ੍ਰੇਕ ਥਰੂ ਨਹੀਂ ਆਈ। ਫੋਕਸ ਸਟੇਟਸ ਤੇ ਹੋਮਸ ਦੇ ਸ਼ਿਪਿੰਗ ਰਾਊਟਸ ਅਤੇ ਪਹਿਲੇ ਸੇ ਐਗਰਿਡ ਇਸ਼ੂਸ ਤੇ ਰਿਹਾ। ਇਹ ਸਨ ਅੱਜ ਦੀਆਂ ਕੁਛ ਮੁੱਖ ਖ਼ਬਰਾਂ। ਹੁਣ ਤੁਸੀਂ ਥੋੜ੍ਹਾ ਜਿਹਾ ਸਾਹ ਲਵੋ, ਚਾਹ ਦੀ ਘੁੱਟ ਲਵੋ ਤੇ ਚੱਲੀਏ ਫਿਰ ਅੱਜ ਦੀ ਮੋਰਨਿੰਗ ਕੋਟ ਵੱਲ, ਬਟ ਕੁਛ ਗੀਤਾਂ ਦੇ ਬਾਅਦ ਤੁਸੀਂ ਇੰਜੋਏ ਕਰੋ ਬੈਕ ਟੂ ਬੈਕ ਸੌਂਗਸ।

ਹਾਂਜੀ, ਵਾਪਸ ਆ ਗਿਆ। ਤੁਸੀਂ ਸੁਣ ਰਹੇ ਹੋ ਸਾਂਝੀ ਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ, ਅਤੇ ਅੱਜ ਦੀ ਫਿਰ ਮੋਟੀਵੇਸ਼ਨਲ ਕੋਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਕਹਿੰਦੇ ਕਿ ਜੀਵਨ ਵਿੱਚ ਸਭ ਤੋਂ ਵੱਡੀ ਜਿੱਤ ਉਹ ਨਹੀਂ ਜੋ ਲੋਕ ਵੇਖ ਲੈਣ, ਅਸਲ ਵਿੱਚ ਸਭ ਤੋਂ ਵੱਡੀ ਜਿੱਤ ਉਹ ਆ ਜਦੋਂ ਮਨੁੱਖ ਔਖੇ ਵੇਲੇ ਵੀ ਆਪਣੇ ਮਨ ਨੂੰ ਟੁੱਟਣ ਨਹੀਂ ਦਿੰਦਾ। ਅੱਜ ਕੱਲ੍ਹ ਵੈਸੇ ਸ਼ੋਅ ਆਫ ਦਾ ਜ਼ਮਾਨਾ ਹੈ, ਅਤੇ ਸਾਨੂੰ ਉਹਦੇ ਤੋਂ ਬਚਣਾ ਚਾਹੀਦਾ। ਅਸੀਂ ਉਸ ਚੀਜ਼ ਨੂੰ ਸਕਸੈਸ ਮੰਨਣਾ ਸ਼ੁਰੂ ਕਰ ਦਿੱਤਾ ਜੋ ਅਸੀਂ ਲੋਕਾਂ ਨੂੰ ਵਿਖਾ ਸਕੀਏ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਜੋ ਸਾਨੂੰ ਸਕਸੈਸਫੁਲ ਬਣਾਵੇ। ਬਟ ਅਸਲ ਵਿੱਚ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਕੋਈ ਕੋਟ ਸੁਣਦੇ ਹੋ ਤਾਂ ਬਹੁਤ ਹੀ ਲੋਕਾਂ ਦੇ ਦਿਲ ਵਿੱਚ ਕੋਈ ਨਾ ਕੋਈ ਆਪਣੀ ਲੜਾਈ ਜ਼ਰੂਰ ਚੱਲ ਰਹੀ ਹੁੰਦੀ ਆ। ਤੁਸੀਂ ਕਿਸੇ ਨੂੰ ਵੀ ਸੁਣ ਰਹੇ ਹੋਵੋ, ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਵੋ, ਪਰ ਤੁਹਾਡੇ ਆਪਣੇ ਮਨ ਦੀ ਜਿਹੜੀ ਹੈ ਲੜਾਈ ਆ ਉਹ ਜ਼ਰੂਰ ਜਾਗਦੀ ਹੈ। ਕਿਉਂਕਿ ਅਸੀਂ ਸਾਰੇ ਹੀ ਕਦੇ ਨਾ ਕਦੇ ਐਸੇ ਵੇਲੇ ਵਿੱਚੋਂ ਲੰਘਦੇ ਹਾਂ ਜਦੋਂ ਬਾਹਰੋਂ ਸਭ ਕੁਝ ਨੋਰਮਲ ਲੱਗਦਾ ਪਰ ਅੰਦਰੋਂ ਬਹੁਤ ਕੁਝ ਹਿੱਲਿਆ ਹੋਇਆ ਹੁੰਦਾ। ਕੋਈ ਆਪਣੇ ਘਰ ਦੀ ਟੈਨਸ਼ਨ ਵਿੱਚ ਹੁੰਦਾ, ਕੋਈ ਕੰਮ ਦੇ ਬੋਝ ਵਿੱਚ, ਅਤੇ ਕੋਈ ਆਪਣੇ ਬੱਚਿਆਂ ਦੀ ਚਿੰਤਾ ਵਿੱਚ ਡੁੱਬਿਆ ਹੁੰਦਾ। ਕਈ ਲੋਕ ਬਿਲਸ ਨੂੰ ਲੈ ਕੇ, ਰੈਂਟ, ਮੋਰਗੇਜ, ਜਾਂ ਫਿਰ ਆਪਣੇ ਫਿਊਚਰ ਦੀ ਪਲੈਨਿੰਗ, ਅਤੇ ਕਈ ਆਪਣੇ ਬੱਚਿਆਂ ਦੀ, ਆਉਣ ਵਾਲੀਆਂ ਪੀੜ੍ਹੀਆਂ ਦੀ ਪਲੈਨਿੰਗ ਵਿੱਚ, ਅਤੇ ਕੋਈ ਸਿਰਫ ਆਪਣੇ ਮਨ ਦੇ ਥੱਕੇ ਹੋਏ ਕੋਨੇ ਨੂੰ ਲੁਕਾ ਕੇ ਮੁਸਕਰਾ ਰਿਹਾ ਹੁੰਦਾ। ਹਰ ਇੱਕ ਇਨਸਾਨ, ਕਿਉਂਕਿ ਰੱਬ ਨੇ ਜਿਹੜਾ ਮਨ ਹਰ ਇੱਕ ਇਨਸਾਨ ਦੇ ਵਿੱਚ ਪਾਇਆ, ਅਤੇ ਇਹ ਜਿਹੜਾ ਮਨ ਆ ਉਹ ਕਦੇ ਰੁਕਦਾ ਨਹੀਂ। ਅੱਜ ਦੀ ਦੁਨੀਆ ਨੇ ਸਾਨੂੰ ਇਹ ਤਾਂ ਸਿਖਾ ਦਿੱਤਾ ਹੈ ਕਿ ਸਕਸੈਸ ਵਿਖਾਈ ਕਿਵੇਂ ਜਾਂਦੀ ਹੈ, ਪਰ ਇਹ ਘੱਟ ਸਿਖਾਇਆ ਕਿ ਸਟਰਗਲ ਕਿਵੇਂ ਚੱਲੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਤਸਵੀਰਾਂ ਦਿਸਦੀਆਂ ਨੇ, ਘਰ, ਪਰਿਵਾਰ, ਹੋਲੀਡੇਜ਼, ਅਚੀਵਮੈਂਟਸ, ਨਵੀਂ ਕਾਰ, ਬੱਚੇ, ਮਾਈਲਸਟੋਨਸ, ਅਤੇ ਫਿਰ ਬਿਜ਼ਨਸ ਸਕਸੈਸ। ਪਰ ਕਿਸੇ ਦੀ ਵੀ ਸਲੀਪਲੈਸ ਨਾਈਟ ਨਹੀਂ ਦਿਸਦੀ। ਕਿਸੇ ਦਾ ਸਾਇਲੈਂਟਲੀ ਰੋ ਲੈਣਾ ਇਹ ਕਦੇ ਵੀ ਨਹੀਂ ਦਿਸਦਾ। ਕਿਸੇ ਦੀ ਉਹ ਸਵੇਰ ਨਹੀਂ ਦਿਸਦੀ ਜਦੋਂ ਉਹਨੇ ਆਪਣੇ ਆਪ ਨੂੰ ਜ਼ਬਰਦਸਤੀ ਉਠਾਇਆ ਹੋਵੇ। ਕਿੰਨਿਆਂ ਦੀ ਜ਼ਿੰਦਗੀ ਵਿੱਚ ਉਹ ਦਿਨ ਆਉਂਦੇ ਨੇ, ਸਵੇਰ ਦਾ ਅਲਾਰਮ ਵੱਜਦਾ ਪਰ ਉੱਠਣ ਨੂੰ ਦਿਲ ਨਹੀਂ ਕਰਦਾ, ਮੰਜੇ ਤੋਂ ਪੈਰ ਥੱਲੇ ਪਾਉਣ ਨੂੰ ਜੀ ਨਹੀਂ ਕਰਦਾ। ਮਨ ਕਰਦਾ ਕਿ ਮੈਂ ਬਸ ਇੱਥੇ ਹੀ ਇਸੇ ਤਰ੍ਹਾਂ ਪਿਆ ਰਵਾਂ ਅਤੇ ਸਭ ਕੁਛ ਬਾਹਰ ਸਹੀ ਸਲਾਮਤ, ਸਭ ਕੁਛ ਖੁਸ਼ ਖੁਸ਼ ਨਜ਼ਰ ਆਵੇ। ਬਹੁਤ ਲੋਕਾਂ ਦੀ ਜ਼ਿੰਦਗੀ ਵਿੱਚ ਅਜਿਹੇ ਦਿਨ ਆਉਂਦੇ ਨੇ। ਅਤੇ ਅੱਜ ਜੇ ਅਸੀਂ ਇਸ ਕੋਟ ਦੀ ਗੱਲ ਕਰ ਰਹੇ ਹਾਂ, ਇਸ ਕਿਸੇ ਦੇ ਕਹਿਣੇ ਦੀ ਗੱਲ ਕਰ ਰਹੇ ਹਾਂ, ਅਤੇ ਇਸ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਆ ਕਿ ਇਹ ਜਿੱਤ ਨੂੰ ਨਵੇਂ ਤਰੀਕੇ ਨਾਲ ਡਿਫਾਈਨ ਕਰਦਾ ਹੈ। ਅਸੀਂ ਆਮ ਤੌਰ 'ਤੇ ਜਿੱਤ ਨੂੰ ਰਿਜ਼ਲਟ ਨਾਲ ਜੋੜਦੇ ਹਾਂ। ਐਗਜ਼ਾਮ ਕਲੀਅਰ ਹੋ ਗਿਆ, ਬਿਜ਼ਨਸ ਗਰੋ ਕਰ ਗਿਆ, ਘਰ ਖਰੀਦ ਲਿਆ ਅਤੇ ਜਾਂ ਫਿਰ ਪ੍ਰਮੋਸ਼ਨ ਮਿਲ ਗਈ ਅਤੇ ਲੋਕਾਂ ਨੇ ਸਾਡੀ ਤਾਰੀਫ ਕਰ ਦਿੱਤੀ। ਪਰ ਅਸਲ ਜਿੱਤ ਉਸ ਤੋਂ ਪਹਿਲਾਂ ਸ਼ੁਰੂ ਹੁੰਦੀ ਆ। ਅਸਲ ਜਿੱਤ ਉਸ ਸਮੇਂ ਹੁੰਦੀ ਆ ਜਦੋਂ ਜ਼ਿੰਦਗੀ ਸਾਨੂੰ ਹਿਲਾਉਂਦੀ ਆ ਪਰ ਅਸੀਂ ਪੂਰੀ ਤਰ੍ਹਾਂ ਨਾਲ ਖਿਲਰਦੇ ਨਹੀਂ। ਟੁੱਟਣਾ ਅਤੇ ਰੁਕ ਜਾਣਾ ਦੋ ਵੱਖਰੀਆਂ ਗੱਲਾਂ ਨੇ, ਥੱਕ ਜਾਣਾ ਅਤੇ ਹਾਰ ਮੰਨ ਲੈਣਾ ਵੀ ਦੋ ਵੱਖਰੀਆਂ ਗੱਲਾਂ ਨੇ। ਰੋ ਲੈਣਾ
ਅਤੇ ਡੁੱਬ ਜਾਣਾ ਦੋ ਵੱਖਰੀਆਂ ਗੱਲਾਂ ਨੇ। ਕਈ ਵਾਰ ਲਾਈਫ ਵਿੱਚ ਐਸਾ ਸਮਾਂ ਆ ਜਾਂਦਾ ਹੈ ਜਦੋਂ ਜਵਾਬ ਸਾਨੂੰ ਤੁਰੰਤ ਨਹੀਂ ਮਿਲਦੇ, ਇੱਕਦਮ ਜੋ ਅਸੀਂ ਸੋਚਿਆ ਉਹਦਾ ਸਵਾਲ ਦਾ ਜਵਾਬ ਸਾਨੂੰ ਇੱਕਦਮ ਨਹੀਂ ਮਿਲਦਾ। ਅਸੀਂ ਅਕਸਰ ਪੁੱਛਦੇ ਹਾਂ ਮੇਰੇ ਨਾਲ ਇਹ ਕਿਉਂ ਹੋਇਆ, ਮੇਰਾ ਕੰਮ ਕਿਉਂ ਨਹੀਂ ਬਣ ਰਿਹਾ, ਮੈਂ ਇੰਨੀ ਮਿਹਨਤ ਕਰਦਾ ਤਾਂ ਫਿਰ ਵੀ ਮਨ ਹੌਲਾ ਕਿਉਂ ਨਹੀਂ। ਪਰ ਕਈ ਵਾਰ ਜ਼ਿੰਦਗੀ ਸਾਨੂੰ ਇਹ ਮੰਨਣਾ ਪਵੇਗਾ ਕਿ ਜ਼ਿੰਦਗੀ ਇੱਕਦਮ ਤੁਰੰਤ ਜਵਾਬ ਨਹੀਂ ਦਿੰਦੀ, ਉਹ ਪਹਿਲਾਂ ਸਹਿਣ ਦੀ ਸਮਰੱਥਾ ਦਿੰਦੀ ਹੈ। ਇਹ ਸਮਰੱਥਾ ਹੀ ਅੰਦਰਲੀ ਜਿੱਤਿਆ। ਮਨ ਨੂੰ ਨਾ ਟੁੱਟਣ ਦੇਣਾ ਤੇ ਕੋਈ ਛੋਟੀ ਗੱਲ ਤੇ ਨਹੀਂ ਹੋ ਸਕਦੀ। ਇਹਦਾ ਮਤਲਬ ਇਹ ਨਹੀਂ ਕਿ ਮਨੁੱਖ ਕਦੇ ਕਮਜ਼ੋਰ ਫੀਲ ਨਹੀਂ ਕਰ ਸਕਦਾ ਜਾਂ ਨਹੀਂ ਕਰਦਾ। ਕਰਦਾ ਏ, ਬਿਲਕੁਲ ਕਰਦਾ, ਪਰ ਉਹ ਆਪਣੇ ਆਪ ਨੂੰ ਕਹਿੰਦਾ ਹੈ ਹਾਂ ਇਹ ਵੇਲਾ ਔਖਾ ਏ, ਪਰ ਮੈਂ ਸਿਰਫ ਉਸ ਵੇਲੇ ਮੈਂ ਸਿਰਫ ਵੇਲੇ ਨਾਲ ਹੀ ਡਿਫਾਈਨ ਨਹੀਂ ਹੋਵਾਂਗਾ। ਹਾਂ ਮੈਂ ਥੱਕਿਆ ਜ਼ਰੂਰ ਹਾਂ, ਪਰ ਮੈਂ ਖਤਮ ਨਹੀਂ ਹੋਇਆ। ਅੱਜ ਮੇਰੇ ਕੋਲ ਸਾਰੇ ਜਵਾਬ ਨਹੀਂ, ਪਰ ਮੇਰੇ ਕੋਲ ਚੱਲਦੇ ਰਹਿਣ ਦੀ ਹਿੰਮਤ ਵਾਲੇ ਸਾਰੇ ਹੀ ਹੀਲੇ ਵਸੀਲੇ ਨੇ। ਅੱਜ ਦੀ ਇਹ ਕੋਟ ਸਬਰ ਦੀ ਵੀ ਗੱਲ ਕਰਦੀ ਹੈ, ਪਰ ਇਹ ਇੱਕ ਐਕਟਿਵ ਸਬਰ, ਐਸਾ ਨਹੀਂ ਕਿ ਕੁਝ ਨਾ ਕਰੋ ਅਤੇ ਕੇਵਲ ਉਡੀਕ ਕਰਦੇ ਰਹੋ। ਨਹੀਂ ਨਹੀਂ, ਇਹਦਾ ਮਤਲਬ ਆ ਕਿ ਪੈਨਿਕ ਦੀ ਥਾਂ 'ਤੇ ਪ੍ਰੈਜੈਂਸ ਅਤੇ ਨੋਇਜ਼ ਦੀ ਥਾਂ 'ਤੇ ਇਨਰ ਬੈਲੈਂਸ, ਕੰਪੈਰੀਜ਼ਨ ਦੀ ਥਾਂ 'ਤੇ ਕੋਨਸੈਂਟਰੇਸ਼ਨ। ਅਸੀਂ ਬਹੁਤ ਵਾਰ ਦੂਜਿਆਂ ਦੀ ਲਾਈਫ ਵੇਖ ਕੇ ਉਸਨੂੰ ਆਪਣੀ ਸਪੀਡ ਦੇ ਨਾਲ ਮਾਪਣ ਲੱਗ ਪੈਂਦੇ ਹਾਂ। ਕੋਈ ਘਰ ਲੈ ਚੁੱਕਿਆ, ਕੋਈ ਸੈਟਲ ਹੋ ਗਿਆ ਅਤੇ ਕਿਸੇ ਦੇ ਬੱਚੇ ਟੌਪ ਕਰ ਗਏ, ਕਿਸੇ ਦਾ ਬਿਜ਼ਨਸ ਗਰੋ ਹੋ ਗਿਆ। ਪਰ ਜ਼ਿੰਦਗੀ ਵਿੱਚ ਹਰ ਮਨੁੱਖ ਦੀ ਟਾਈਮਿੰਗ ਵੱਖਰੀ ਹੁੰਦੀ ਆ। ਗੁਲਾਬ ਅਤੇ ਰਾਤ ਰਾਣੀ ਇੱਕੋ ਵੇਲੇ ਨਹੀਂ ਖਿੜਦੇ, ਪਰ ਦੋਵਾਂ ਦੀ ਖੁਸ਼ਬੂ ਸੋਹਣੀ ਹੁੰਦੀ ਆ। ਉਸੇ ਤਰ੍ਹਾਂ ਜੇ ਤੁਹਾਡੀ ਲਾਈਫ ਵਿੱਚ ਕੁਝ ਦੇਰ ਨਾਲ ਆ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਲਈ ਕੁਝ ਘੱਟ ਹੋ ਗਿਆ। ਮੈਂ ਇੱਕ ਹੋਰ ਗੱਲ ਕਹਿਣੀ ਚਾਹਵਾਂਗੀ ਕਿ ਅਕਸਰ ਜਿਨ੍ਹਾਂ ਲੋਕਾਂ ਨੂੰ ਅਸੀਂ ਬਹੁਤ ਸਟਰੋਂਗ ਸਮਝਦੇ ਹਾਂ ਉਹਨਾਂ ਨੇ ਸਭ ਤੋਂ ਵੱਧ ਕੁਆਇਟਲੀ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਰੌਲਾ ਪਾਇਆ ਸਟਰਗਲ ਕੀਤੀ। ਜਿਹੜੀ ਮਾਂ ਹਰ ਸਵੇਰ ਘਰ ਨੂੰ ਸੰਭਾਲ ਕੇ ਨਿਕਲਦੀ ਹੈ ਅਤੇ ਜਿਹੜਾ ਪਿਤਾ ਆਪਣੀ ਟੈਨਸ਼ਨ ਛੁਪਾ ਕੇ ਬੱਚਿਆਂ ਅੱਗੇ ਹੱਸਦਾ ਹੈ, ਜਿਹੜਾ ਮਾਈਗ੍ਰੈਂਟ ਆਪਣੇ ਪੇਰੈਂਟਸ ਨੂੰ ਫੋਨ 'ਤੇ ਕਹਿੰਦਾ ਸਭ ਠੀਕ ਹੈ, ਜਿਹੜਾ ਕਿਸੇ ਨੂੰ ਬਿਨਾਂ ਦੱਸੇ ਆਪਣੀ ਹੈਲਥ ਜਾਂ ਮੈਂਟਲ ਪ੍ਰੈਸ਼ਰ ਨਾਲ ਲੜ ਰਿਹਾ, ਇਹ ਲੋਕ ਸਾਰੇ ਲੋਕ ਜ਼ਿੰਦਗੀ ਦੀਆਂ ਛੁਪੀਆਂ ਹੋਈਆਂ ਜਿੱਤਾਂ, ਜਿਨ੍ਹਾਂ ਨੂੰ ਅਸੀਂ ਹਿਡਨ ਵਿਕਟਰੀਜ਼ ਕਹਿ ਸਕਦੇ ਹਾਂ, ਉਹਨਾਂ ਦੇ ਨਾਲ ਲੜ ਰਹੇ ਹੁੰਦੇ ਆ। ਕੋਈ ਟਰੋਫੀ ਨਹੀਂ ਮਿਲਦੀ, ਕੋਈ ਸਟੇਜ 'ਤੇ ਨਾਂ ਨਹੀਂ ਲਿਆ ਜਾਂਦਾ,

ਬਣਨ ਦਿਓ ਤਾਂ ਤੁਸੀਂ ਆਪਣੇ ਆਪ ਨੂੰ ਵੀ ਬਚਾ ਲੈਂਦੇ ਹੋ ਅਤੇ ਕਈ ਵਾਰੀ ਰਿਸ਼ਤੇ ਨੂੰ ਵੀ। ਬਹੁਤ ਲੋਕ ਸਮਝਦੇ ਨੇ ਕਿ ਸਟਰੋਂਗ ਬਣਨਾ ਮਤਲਬ ਹੁੰਦਾ ਹੈ ਕਿ ਸਟੋਨ ਬਣ ਜਾਣਾ, ਪੱਥਰ ਬਣ ਜਾਣਾ, ਪਰ ਨਹੀਂ। ਸਟਰੋਂਗ ਬਣਨ ਦਾ ਮਤਲਬ ਇਹ ਹੁੰਦਾ ਹੈ ਕਿ ਫੀਲ ਕਰਨਾ ਪਰ ਸਲੋ ਵਿੱਚ, ਫਲੋ ਵਿੱਚ ਵਹਿ ਜਾਣਾ, ਅਥਰੂ ਆਉਣ ਪਰ ਆਇਡੈਂਟੀਟੀ ਨਾ ਬਣ ਜਾਣ, ਦੁੱਖ ਆਵੇ ਪਰ ਰਿਸਪੈਕਟ ਨਾ ਖੋਈ ਜਾਵੇ, ਨੁਕਸਾਨ ਹੋਵੇ ਪਰ ਹੋਪ ਨਾ ਲੈ ਜਾਵੇ, ਥਕਾਵਟ ਹੋਵੇ ਪਰ ਫੇਥ ਨਾ ਮੁੱਕੇ। ਅਤੇ ਜੇ ਫਿਰ ਰੂਹਾਨੀ ਪੱਖ ਤੋਂ ਵੇਖੀਏ ਤਾਂ ਮਨ ਨੂੰ ਨਾ ਟੁੱਟਣ ਦੇਣਾ ਹੀ ਇੱਕ ਕਿਸਮ ਦਾ ਵਿਸ਼ਵਾਸ ਆ। ਜਦੋਂ ਮਨੁੱਖ ਕਹਿੰਦਾ ਹੈ ਕਿ ਮੈਂ ਹਾਲੇ ਖੜ੍ਹਾ ਹਾਂ, ਉਹ ਸਿਰਫ ਆਪਣੇ ਆਪ 'ਤੇ ਨਹੀਂ ਪਰ ਰੱਬ ਦੀ ਉਸ ਰਹਿਮਤ 'ਤੇ ਭਰੋਸਾ ਕਰ ਰਿਹਾ ਹੁੰਦਾ ਹੈ ਕਿ ਜੇ ਕਈ ਵਾਰੀ ਅਸੀਂ ਸਭ ਕੁਝ ਹਾਰਿਆ ਸਮਝੀਏ ਤਾਂ ਫਿਰ ਵੀ ਅਸੀਂ ਚੱਲ ਰਹੇ ਹੋਈਏ, ਅਸੀਂ ਕਿਤੇ ਖਲੋ ਨਾ ਜਾਈਏ। ਅਤੇ ਫਿਰ ਅੱਜ ਦੀ ਸਵੇਰ ਦਾ ਮੈਸੇਜ ਇਹ ਨਹੀਂ ਕਿ ਤੁਸੀਂ ਪਰਫੈਕਟ ਬਣ ਜਾਓ, ਅੱਜ ਦਾ ਮੈਸੇਜ ਇਹ ਆ ਕਿ ਤੁਸੀਂ ਇਸ ਵੇਲੇ ਔਖੇ ਦੌਰ ਵਿੱਚ ਹੋ ਤਾਂ ਆਪਣੇ ਆਪ ਨੂੰ ਜੱਜ ਨਾ ਕਰੋ, ਆਪਣੇ ਆਪ ਨੂੰ ਸਮਝੋ, ਆਪਣੇ ਆਪ ਨੂੰ ਜਗਾ ਦਿਓ, ਆਪਣੀ ਰੂਹ ਨੂੰ ਕਹੋ ਕਿ ਮੈਂ ਹੌਲੀ ਚੱਲਾਂਗਾ ਪਰ ਰੁਕਾਂਗਾ ਨਹੀਂ, ਮੈਂ ਟੁੱਟਾਂਗਾ ਨਹੀਂ, ਜੇ ਝੁਕਾਂਗਾ ਵੀ ਤਾਂ ਮੁੜ ਖੜਾਂਗਾ ਵੀ। ਮੈਂ ਆਪਣੀ ਕਹਾਣੀ ਦੀ ਸਪੀਡ ਨਾਲ ਨਹੀਂ ਆਪਣੀ ਸੱਚਾਈ ਨਾਲ ਲਿਖਾਂਗਾ, ਮੈਂ ਆਪਣੀ ਕਹਾਣੀ ਆਪ ਲਿਖਾਂਗਾ। ਅਤੇ ਫਿਰ ਤੁਸੀਂ ਇਹ ਵੀ ਜ਼ਰੂਰ ਯਾਦ ਰੱਖੋ ਕਿ ਹਰ ਦਿਨ ਵੱਡੀ ਜਿੱਤ ਨਹੀਂ ਲਿਆਉਂਦਾ, ਕਈ ਵਾਰ ਦਿਨ ਸਿਰਫ ਇਹ ਲਿਆਉਂਦਾ ਹੈ ਕਿ ਤੁਸੀਂ ਹਾਰ ਮੰਨਣ ਤੋਂ ਬਚ ਗਏ, ਕਈ ਵਾਰੀ ਇਹ ਸਭ ਤੋਂ ਵੱਡੀ ਜਿੱਤ ਹੁੰਦੀ ਆ। ਸੋ ਅੱਜ ਜੇ ਤੁਸੀਂ ਆਪਣੇ ਮਨ ਨੂੰ ਹੌਲਾ ਕਰ ਲਿਆ, ਆਪਣੇ ਸਾਹ ਨੂੰ ਠੰਡਾ ਕਰ ਲਿਆ, ਆਪਣੇ ਦਿਨ ਨੂੰ ਪੈਨਿਕ ਦੀ ਥਾਂ 'ਤੇ ਪੇਸ਼ੈਂਸ ਨਾਲ ਸ਼ੁਰੂ ਕਰ ਲਿਆ ਤਾਂ ਸਮਝ ਲਓ ਤੁਸੀਂ ਪਹਿਲਾਂ ਹੀ ਜਿੱਤਣ ਵਾਲਿਆਂ ਵਿੱਚ ਹੋ ਗਏ ਹੋ, ਕਿਉਂਕਿ ਬਾਹਰ ਦੀ ਦੁਨੀਆ ਰਿਜ਼ਲਟ ਦੇਰ ਨਾਲ ਦੇ ਸਕਦੀ ਹੈ ਪਰ ਅੰਦਰ ਦੀ ਮਜ਼ਬੂਤੀ ਅੱਜ ਤੋਂ ਹੀ ਸ਼ੁਰੂ ਹੋ ਸਕਦੀ ਹੈ। ਤੁਸੀਂ ਅੱਜ ਤੋਂ ਹੀ ਜਿੱਤਣ ਦੀ ਤਿਆਰੀ ਕਰ ਲਵੋ।

0: एक अजेही दुनिया जिथे जिराफ हुण सब तो उच्चे जानवर नहीं हन। जूज विक्टोरिया मान नाल चिड़ियाघर विच डायनासोर्स नूं पेश करदा है अपने सारे मनपसंद जानवरां दे विच। तीन चिड़ियाघरां विच 60 तो वध असली आकार ते डायनासोर्स दे नाल एक पुरातन इतिहासिक मुहिम लई तैयार होवो। मेलबर्न चिड़ियाघर, वेरीबी ओपन रेंज चिड़ियाघर अते हिल्सविल सेंचुरी दे विलक्खण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर्स सिर्फ सीमित समय लई हन, अज ही अपनी मुहिम दी योजना बनाओ।
1: 14 साल तों वध उम्र दे ओह युवक जो हिंसक जुर्म करदे हन उन्हां नूं वधेरे गंभीर नतीजों का सामना करना पवेगा। हथियारां जां हिंसा नाल गड्डी खोण वर्गे अपराधां लई मुकदमा हुण बालगां वाली अदालत विच चलाया जाएगा। घर विच जबरदस्ती दाखिल होण वाले अपराधियों नूं जेल हो सकती है अते हथियारां नाल गंभीर हमले वर्गे अपराधां लई लंबीआं सजावां हो सकदीआं हन। जो भविख की पढ़ाई, रोजगार ते जिंदगी जीण दे मौकिआं ते असर पा सकदीआं हन। होर जानकारी लई हिंसक अपराध लई वड्डिआं वाली सज़ा लिख के खोजो। विक्टोरिया सरकार मेलबर्न वल्लों जारी।
2: यूथ जस्टिस वर्कर दे तौर ते तुसीं हिरासत विचले नौजवानां दी सहायता करोगे। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
3: ਆਪਣਾ ਘਰ, ਕੀ ਆਪਣਾ ਘਰ ਹੁਣ ਆਮ ਪਰਿਵਾਰ ਲਈ ਸੁਪਨਾ ਬਣਦਾ ਜਾ ਰਿਹਾ? ਦੋਸਤੋ, ਅੱਜ ਹਾਊਸਿੰਗ ਮਾਰਕੀਟ ਦੀਆਂ ਹੈੱਡਲਾਈਨਸ ਸਿਰਫ ਮਾਰਕੀਟ ਵਾਲੀਆਂ ਨਹੀਂ, ਮਨ ਵਾਲੀਆਂ ਵੀ ਨੇ। ਰਾਈਟਰਸ ਦੇ ਮੁਤਾਬਕ ਆਸਟ੍ਰੇਲੀਆ ਦੇ ਹੋਮਸ ਜਿਹੜੇ ਹਾਊਸ ਪ੍ਰਾਈਸਿਸ ਨੇ ਜੂਨ ਵਿੱਚ 0.4% ਡਿੱਗੇ ਨੇ, ਜੋ 3 ਸਾਲ ਤੋਂ ਵੱਧ ਸਮੇਂ ਦੀ ਸਭ ਤੋਂ ਵੱਡੀ ਮੰਥਲੀ ਗਿਰਾਵਟ ਆ। ਅਤੇ ਮੈਲਬਰਨ ਵਿੱਚ ਜਿਹੜੀਆਂ ਵੈਲਿਊਜ਼ ਨੇ ਉਹ 1% ਥੱਲੇ ਆਈਆਂ ਨੇ। ਅਤੇ ਖਬਰਾਂ ਦੇ ਮੁਤਾਬਕ ਇਸ ਡਾਊਨ ਟਰਨ ਨੂੰ ਹਾਈ ਰੇਟਸ, ਵੀਕਰ ਕੌਨਫੀਡੈਂਸ ਅਤੇ ਲਿਵਿੰਗ ਕੋਸਟ ਪ੍ਰੈਸ਼ਰ ਨਾਲ ਜੋੜਿਆ ਜਾ ਰਿਹਾ। ਇੱਕ ਖਬਰ ਦੇ ਮੁਤਾਬਕ ਜੋ ਅਨੈਲਿਸਿਸ ਕੀਤੇ ਗਏ ਨੇ ਉਹਦੇ ਵਿੱਚ ਮੋਰਗੇਜ ਬਰਡਨ ਹੁਣ ਲੇਟ 1980s ਲੈਵਲ ਵਾਲੇ ਸਟ੍ਰੈਸ ਦੇ ਬਰਾਬਰ ਜਾਂ ਫਿਰ ਉਸ ਤੋਂ ਉੱਪਰ ਮੰਨਿਆ ਜਾ ਰਿਹਾ, ਕਿਉਂਕਿ ਅੱਜ ਦੇ ਲੋਨ ਸਾਈਜ਼ ਜਿਹੜੇ ਨੇ ਉਹ ਕਾਫੀ ਵੱਡੇ ਹੋ ਚੁੱਕੇ ਨੇ। 1980s ਦੇ ਵਿੱਚ ਜਿਹੜਾ ਇੰਟਰਸਟ ਰੇਟ ਸੀ ਉਹ ਬਹੁਤ ਜ਼ਿਆਦਾ ਸੀ। ਜਿਹੜੀਆਂ ਬਿਲਡਿੰਗ ਸੋਸਾਇਟੀਜ਼ ਸੀਗੀਆਂ ਉਹ 17-18% ਜਿਹੜਾ ਮੋਰਗੇਜ ਲੋਨ ਚਾਰਜ ਕਰਦੀਆਂ ਸੀ ਇੰਟਰਸਟ ਰੇਟ ਮੋਰਗੇਜ ਲੋਨ ਵਾਸਤੇ। ਅਤੇ ਹੁਣ ਸਵਾਲ ਇਹ ਨਹੀਂ ਕਿ ਕੀਮਤਾਂ ਉੱਪਰ ਗਈਆਂ ਜਾਂ ਕੀਮਤਾਂ ਥੱਲੇ ਆਈਆਂ, ਅਸਲ ਸਵਾਲ ਇਹ ਆ ਕਿ ਯੰਗ ਫੈਮਲੀਜ਼ ਲਈ ਆਪਣਾ ਘਰ ਲੈਣਾ ਪ੍ਰੈਕਟੀਕਲ ਹੈ ਜਾਂ ਨਹੀਂ ਹੈ। ਕੀ ਰੈਂਟਸ ਦੇ ਨਾਲ ਡਿਪੋਜ਼ਿਟ ਜੋੜਨਾ ਪੋਸੀਬਲ ਹੈ ਜਾਂ ਨਹੀਂ ਹੈ? ਕੀ ਪੇਰੈਂਟਸ ਦੀ ਹੈਲਪ ਤੋਂ ਬਿਨਾਂ ਫਸਟ ਹੋਮ ਬਾਇਰ ਬਣਨਾ ਹੁਣ ਔਖਾ ਹੋ ਗਿਆ? ਅਤੇ ਕੀ ਲੋਕ ਇਸੇ ਕਰਕੇ ਮੈਰਿਜ, ਬੱਚੇ ਅਤੇ ਜਾਂ ਫਿਰ ਲੋਂਗ ਟਰਮ ਪਲੈਨਿੰਗ ਵੀ ਲੇਟ ਕਰ ਰਹੇ ਨੇ? ਪੰਜਾਬੀ ਫੈਮਲੀਜ਼ ਵਿੱਚ ਘਰ ਸਿਰਫ ਇੱਕ ਪ੍ਰੋਪਰਟੀ ਨਹੀਂ ਹੁੰਦੀ, ਉਹ ਸਟੇਬਿਲਿਟੀ ਹੁੰਦੀ ਆ, ਉਹ ਉਹਨਾਂ ਦਾ ਫਿਊਚਰ ਹੁੰਦਾ ਅਤੇ ਆਪਣਾ ਟਿਕਾਣਾ ਹੁੰਦਾ। ਇਸੇ ਲਈ ਹਾਊਸਿੰਗ ਦਾ ਮੁੱਦਾ ਜਿਹੜਾ ਹਮੇਸ਼ਾ ਹੀ ਮਾਈਗ੍ਰੈਂਟ ਸੋਸਾਇਟੀ ਵਿੱਚ ਅਤੇ ਖਾਸ ਤੌਰ 'ਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਇਮੋਸ਼ਨਲ ਹੁੰਦਾ। ਕਿ ਤੁਸੀਂ ਸਮਝਦੇ ਹੋ ਕਿ ਘਰ ਲੈਣਾ ਹੁਣ ਪਹਿਲਾਂ ਨਾਲੋਂ ਕਈ ਗੁਣਾ ਔਖਾ ਹੋ ਗਿਆ, ਜਾਂ ਫਿਰ ਤੁਸੀਂ ਸੋਚਦੇ ਹੋ ਕਿ ਰੈਂਟ ਬਿਲਸ ਅਤੇ ਗਰੋਸਰੀਜ਼ ਦੇ ਨਾਲ ਨਾਲ ਡਿਪੋਜ਼ਿਟ ਸੇਵ ਕਰਨਾ ਵੀ ਰਿਅਲਿਸਟਿਕ ਹੈ ਜਾਂ ਨਹੀਂ ਹੈ? ਕਿ ਆਊਟਰ ਸਬਰਬਸ ਦਾ ਘਰ ਅਫੋਰਡੇਬਲ ਹੋ ਸਕਦਾ ਪਰ ਕਮਿਊਟ ਦੇ ਟਾਈਮ ਉਸ ਦੀ ਕੀਮਤ ਵਧਾ ਦਿੰਦੇ ਨੇ? कि अपना घर या फिर अपने घर की जिहड़ी रेस आ इसने लोकां दा सुख चैन भी घटा दिता। सो ये कुछ सवाल ने अज साडे वास्ते सोचण वास्ते। तुसी सानू टैक्सट करके दस सकते हो 0434233971 दे विच कि वट्सएप उपर मैसेज करो कि तुसी इन्हां सारे सवालों बारे सोचते हो या फिर जे ये सवाल तुहाडे मन विच हैगे आ ते उन्हां दा जवाब तुसी की सोचते हो, तुहाडी प्लैनिंग किस तरह की आ। मेरे विचार विच घर की गल सिर्फ प्रॉपर्टी मार्केट की गल नहीं, ये सिक्योरिटी की गल आ, ये मन दे आराम की गल आ, ये इस सवाल की गल आ कि मैं कित्थे बिलोंग करता। अज जे प्राइसिस कुछ हौलियां हुई भी ने ते तां भी अफोर्डेबिलिटी नाल अपने आप जिहड़ी आ ओ नहीं आ जानी कि कीमतां घट गईयां, बट की किन्नियां घटियां 0.4% नैशनली, हां जी। ते इन्हां नाल की जिहड़ी साडी अफोर्डेबिलिटी सी, जिहड़ा असीं डिपोजिट इकट्ठा करना सीगा, की उहदे विच कोई फर्क पिया या नहीं पिया, क्योंकि मार्केट का जिहड़ा प्रेशर आ अक्सर ही सिर्फ नंबर विच नहीं मंथली रिपेमेंट्स विच दिसदा है, ते मंथली रिपेमेंट सिर्फ अकाउंट तो नहीं दिल तो भी कटती है, बहुत कुछ कट के अपनियां खाशां मार के घरां दे डिपोजिट कट्ठे कीते जांदे ने, बहुत खाशां दा गला कुट के जिहड़ियां रिपेमेंट्स ने ओ कट्ठियां कीतियां जांदियां ने, ते फिर किते जाके असीं अपने घर वाले बनदे आं, बहुत कुछ जर के, पर फिर भी घर साडा सारिआं दा ही सुफना हुंदा है। ते उम्मीद करदे आं कि सारिआं दा सुफना ये जरूर साकार भी होवे।
4: मोहब्बत तो वो है जो दूरियों में भी महसूस हो, तू मेरी किस्मत में हो या ना हो ये नहीं जानता मैं, मगर तेरा नाम लेते ही दिल को सुकून जरूर हो।

0: एक अजेही दुनिया जिथे जिराफ हुण सब तो उच्चे जानवर नहीं हन। जूज विक्टोरिया मान नाल चिड़िया घर विच डायनासोर्स नूं पेश करदा है। अपने सारे मनपसंद जानवरां दे विच तीन चिड़िया घरां विच 60 तो वध असली आकार ते डायनासोर्स दे नाल एक पुरातन इतिहासिक मुहिम लई तैयार होवो। मेलबर्न चिड़िया घर, वेरीबी ओपन रेंज चिड़िया घर अते हिल्सविल सेंचुरी दे विलखण बाहरी वातावरण विच एनिमेट्रॉनिक जीवां नूं जिउंदे जागदे वेखो। चिड़ियाघर विखे डायनासोर सिर्फ सीमित समय लई हन, अज ही अपनी मुहिम दी योजना बनाओ।
1: 14 साल तों वध उम्र दे ओ युवक जो हिंसक जुर्म करदे हन उन्हां नूं वधेरे गंभीर नतीजां दा सामना करना पवेगा। हथियारां जां हिंसा नाल गड्डी खोण वर्गे अपराधां लई मुकदमा हुण बालगां वाली अदालत विच चलाया जावेगा। घर विच जबरदस्ती दाखल होण वाले अपराधियां नूं जेल हो सकदी है ਅਤੇ ਹਥਿਆਰਾਂ ਨਾਲ ਗੰਭੀਰ ਹਮਲੇ ਵਰਗੇ ਅਪਰਾਧਾਂ ਲਈ ਲੰਮੀਆਂ ਸਜ਼ਾਵਾਂ ਹੋ ਸਕਦੀਆਂ ਹਨ, ਜੋ ਭਵਿੱਖ ਦੀ ਪੜ੍ਹਾਈ, ਰੋਜ਼ਗਾਰ ਅਤੇ ਜ਼ਿੰਦਗੀ ਜਿਉਣ ਦੇ ਮੌਕਿਆਂ 'ਤੇ ਅਸਰ ਪਾ ਸਕਦੀਆਂ ਹਨ। ਹੋਰ ਜਾਣਕਾਰੀ ਲਈ ਹਿੰਸਕ ਅਪਰਾਧ ਲਈ ਵੱਡਿਆਂ ਵਾਲੀ ਸਜ਼ਾ ਲਿਖ ਕੇ ਖੋਜੋ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
2: ਯੂਥ ਜਸਟਿਸ ਵਰਕਰ ਦੇ ਤੌਰ 'ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
3: ਇੱਕ ਪਿੰਡ ਵਿੱਚ ਇੱਕ ਬਜ਼ੁਰਗ ਮਾਲੀ ਹੁੰਦਾ। ਉਹ ਹਰ ਸਵੇਰੇ ਆਪਣੇ ਬਾਗ ਵਿੱਚ ਜਾਂਦਾ ਅਤੇ ਹੌਲੀ ਹੌਲੀ ਪੌਦਿਆਂ ਨੂੰ, ਬੂਟਿਆਂ ਨੂੰ, ਸਾਰਿਆਂ ਨੂੰ ਪਾਣੀ ਦਿੰਦਾ। ਸੁੱਕੇ ਪੱਤੇ ਢਾਉਂਦਾ ਅਤੇ ਮਿੱਟੀ ਨੂੰ ਖੁੱਲ੍ਹਾ ਕਰਦਾ ਕਿ ਉਸਨੂੰ ਗੋਡੀ ਦਿੰਦਾ। ਪਿੰਡ ਵਾਲੇ ਕਹਿੰਦੇ ਕਿ ਬਾਬਾ ਜੀ, ਤੁਸੀਂ ਇੰਨੀ ਮਿਹਨਤ ਹਰ ਰੋਜ਼ ਕਰਦੇ ਹੋ, ਪਰ ਵੇਖੋ ਕੁਝ ਪੌਦੇ ਤਾਂ ਹਾਲੇ ਵੀ ਮਹੀਨਿਆਂ ਤੋਂ ਫੁੱਲ ਨਹੀਂ ਦੇ ਰਹੇ। ਬਾਬਾ ਜੀ ਹੱਸ ਕੇ ਕਹਿੰਦੇ ਕਿ ਫੁੱਲ ਆਉਣ ਤੋਂ ਪਹਿਲਾਂ ਵੀ ਬਹੁਤ ਕੁਝ ਹੁੰਦਾ। ਜੜ੍ਹਾਂ ਬਣਦੀਆਂ ਨੇ, ਮਿੱਟੀ ਤਿਆਰ ਹੁੰਦੀ ਆ ਅਤੇ ਅੰਦਰ ਚੁੱਪ ਚਾਪ ਤਾਕਤ ਜੰਮਦੀ ਹੈ। ਇੱਕ ਦਿਨ ਇੱਕ ਨੌਜਵਾਨ ਨੇ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਹੈ ਕਿ ਇਹ ਪੌਦਾ ਫੁੱਲ ਦੇਵੇਗਾ? ਬਾਬਾ ਜੀ ਨੇ ਕਿਹਾ ਕਿ ਮੈਨੂੰ ਇਹ ਨਹੀਂ ਪਤਾ ਕਿ ਕਦੋਂ ਦੇਵੇਗਾ, ਪਰ ਇਹ ਪਤਾ ਹੈ ਕਿ ਜੇ ਮੈਂ ਇਸ ਦੀ ਸੰਭਾਲ ਕਰਦਾ ਰਿਹਾ ਤਾਂ ਇਸ ਦਾ ਮਿਹਨਤ 'ਤੇ ਹੱਕ ਬਣੇਗਾ। ਕੁਝ ਹਫ਼ਤਿਆਂ ਬਾਅਦ ਉਹੀ ਸਭ ਤੋਂ ਸੁੱਕਾ ਜਾਪਦਾ ਪੌਦਾ ਸਭ ਤੋਂ ਸੋਹਣਾ ਫੁੱਲ ਦੇ ਗਿਆ। ਬਾਬਾ ਜੀ ਨੇ ਕਿਹਾ, ਜ਼ਿੰਦਗੀ ਵੀ ਅਜਿਹੀ ਹੀ ਹੈ। ਕਈ ਵਾਰ ਅਸੀਂ ਆਪਣੇ ਆਪ ਨੂੰ ਸੁੱਕਾ ਸਮਝਦੇ ਹਾਂ, ਪਰ ਅਸਲ ਵਿੱਚ ਰੱਬ ਤੁਹਾਡੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਹੁੰਦਾ। ਸੋ ਇਹਦੇ ਤੋਂ ਅਸੀਂ ਸਬਕ ਲੈ ਸਕਦੇ ਹਾਂ ਜਿਹੜਾ ਕਿ ਬਿਲਕੁਲ ਸਾਫ਼ ਆ, ਕਿ ਕੁਆਈਟ ਸੀਜ਼ਨ ਬੇਕਾਰ ਨਹੀਂ ਹੁੰਦਾ, ਹਰ ਡਿਲੇ ਨੁਕਸਾਨ ਨਹੀਂ ਹੁੰਦੀ। ਅਤੇ ਕਈ ਵਾਰ ਜਦੋਂ ਲਾਈਫ ਵਿੱਚ ਕੁਝ ਹੁੰਦਾ ਨਹੀਂ ਦਿਸਦਾ, ਉਹ ਸਭ ਤੋਂ ਡੂੰਘਾ ਕੰਮ ਹੋ ਰਿਹਾ ਹੁੰਦਾ, ਉਹ ਸਾਡੇ ਲਈ ਕੁਝ ਤਿਆਰ ਹੋ ਰਿਹਾ ਹੁੰਦਾ।

हाँ जी दोस्तों, वापस आ गए हैं। तुसी सुन रहे हो सांझी वाज रेडियो का प्रोग्राम सत श्री अकाल मेलबर्न। तो इस प्रोग्राम दे विच मैं तुहाडे नाल हमेशा एक रिपोर्ट सांझी करती हुंनी आ, ते उहदे ते गलबात आपां करते हुंने आ। अज भी एक BBC दी रिपोर्ट तुहाडे नाल सांझी करन जा रही हाँ। तो ये जिहड़ी रिपोर्ट आ उह हैगी आ कि नहरू मास्टर तारा सिंह समझौता की है उसनू समझन की कोशिश करांगे। अकाल तख्त ते सिख विधायकां दी पेशी मगरों इस दी चर्चा हुण फिर क्यों हो रही है। जागत जोत श्री गुरु ग्रंथ साहिब सतकार सोध कारण 2026 संबंधी बीते सोमवार नूं सिख विधायकां अते मंत्रियां नूं श्री अकाल तख्त साहिब ते सद्दा दिता गया सी। इस मौके अकाल तख्त ते कार्यकारी जथेदार ज्ञानी कुलदीप सिंह गड़गज वल्लों इस कानून संबंधी विधायकां ते मंत्रियां नूं कोई सवाल किए गए अते इतराज दसे गए। पेशी तो बाद श्री अकाल तख्त साहिब वालों पंजाब सरकार नूं जागत जोत श्री गुरु ग्रंथ साहिब सतकार सोध कानून 2026 संबंधी इतराजां नूं दूर करन लई एक महीने का समा दिता गया। इस पेशी दे दौरान करीब 67 साल पहला होए नहरू मास्टर तारा सिंह समझौते का जिक्र भी होया। पेशी दौरान पंजाब विधान सभा विच विरोधी धिर दे आगू प्रताप सिंह बाजवा ने जथेदार गड़गज नूं संबोधन हुंदिया कहा, साडे वल्लों विधान सभा विच सुझाव दिता गया सी कि कानून बनाउण तों पहलां नहरू तारा सिंह समझौते नूं ध्यान विच रख्या जावे। इस समझौते तहत सरकार कानून लैके आई सी कि कोई भी सिखां नाल जुड़े कानून विच तरमीम होनी है तो जदों तक SCPC इस नूं मंजूरी नहीं दिंदी उदों तक कोई भी तरमीम नहीं की जा सकती। असी बेनती की पर साड़ी बेनती नज़रअंदाज की गई, पर यह नहरू मास्टर तारा सिंह समझौता आखिर विच है कि यह सिख मामलों बारे इसनों क्यों अहम मनिया गया, यह समझौता क्यों होया सी, ते इन्हां सारे सवालों बारे रिपोर्ट विच असी अज जानने की कोशिश करते हैं कि नहरू तारा सिंह समझौते के हालात क्यों बने। श्री अकाल तख्त साहिब ते सिख मंत्री विधायकां दी पेशी तो बाद कुलदीप सिंह गड़गज ने कहा कि मंत्रियां विधायकां ने मन्या है कि यह कानून काली विच लिआंदा गया है। पंजाब दे मुख्यमंत्री भगवंत मान वल्लों इस कानून का खूब प्रचार भी किया गया ते इस नवे कानून नूं सूबा सरकार ने सख्त बेअदबी विरोधी कानून भी दसिया। पर अकाल तख्त साहिब दे कार्यकारी जथेदार कुलदीप सिंह गड़गज ने कहा कि इस कानून जरिए सरकार वल्लों पंथ दे कम्मां विच दखल अंदाजी की गई है। करीब 67 साल पहला यानी कि 1959 विच भी पंजाब सरकार उत्ते सिख मसलियां विच दखल अंदाजी दे इल्जाम लगे सन। इतिहासकार JS गरेवाल ने किताब मास्टर तारा सिंह इन इंडियन हिस्ट्री कलोनलिज्म नेशनलिज्म एंड द पॉलिटिक्स ऑफ सिख आइडेंटिटी भी लिखी है। उस विच JS गरेवाल लिखते ने कि 1959 विच SCPC उत्ते अपना कंट्रोल वधाउण लई पंजाब दे तत्कालीन मुख्यमंत्री प्रताप सिंह कैरो ने कानून विच बदलाव करके SCPC दे मैंबरां दी गिनती वधाउण दी कोशिश कीती। इस दे विरोध विच 15 मार्च 1959 नूं मास्टर तारा सिंह वल्लों चुप तार के मुजहरे दा मार्च कढ़िया जाना सी, पर दिल्ली रवाना होने तो पहला ही पंजाब सरकार वल्लों मास्टर तारा सिंह नूं अमृतसर तो गिरफ्तार कर लिया गया। पर इस दे बावजूद वड्डी गिणती दे खिलाफ मता पास किया गया, भावें एक हफ्ते तो बाद उन्हां नूं रिहा कर दिता गया। JS गरेवाल अगे लिखते ने कि मास्टर तारा सिंह ने गुरुद्वारियां दे प्रबंध विच सरकारी दखल अंदाजी दे मामले नूं किसे सुतंत्र पंचायत यानी कि आर्बिट्रेशन कोल भेजण लई प्रधानमंत्री नूं दिता गया प्रस्ताव 5 अप्रैल नूं रद्द कर दिता गया। प्रधानमंत्री ने कहा कि इस प्रस्ताव विच अजिहा कोई मसला नहीं जिस नूं आर्बिट्रेशन लई भेजा जा सके। उन्हां दे अनुसार गल सिर्फ पंजाब सरकार दी नीयत ते शक करन दी सी। मास्टर तारा सिंह ने इस दा जवाब देंदिया कहा कि सरकारी दखल अंदाजी दे ठोस अते गंभीर सबूत मौजूद हन। उन्होंने भारतीय संविधान दी उस व्यवस्था दा हवाला दिता जिस अनुसार किसी भी धार्मिक भाईचारे दे धार्मिक मामलों विच सरकार नूं दखल नहीं देना चाहिदा।
ਆਪਣੀ ਰਿਹਾਈ ਮਗਰੋਂ ਮਾਸਟਰ ਤਾਰਾ ਸਿੰਘ ਨੇ ਸਿੱਖ ਗੁਰਦੁਆਰਾ ਸੋਧ ਐਕਟ 1959 ਸੰਬੰਧੀ PM ਜਵਾਹਰ ਲਾਲ ਨਹਿਰੂ ਨੂੰ ਪੱਤਰ ਵੀ ਲਿਖਿਆ ਪਰ ਉਨ੍ਹਾਂ ਨੂੰ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ। ਇਸ ਮਗਰੋਂ 6 ਅਪ੍ਰੈਲ ਨੂੰ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਜੇ ਇਹ ਕਾਨੂੰਨ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ 16 ਅਪ੍ਰੈਲ ਨੂੰ ਮਰਨ ਵਰਤ ਸ਼ੁਰੂ ਕਰਨਗੇ। ਦ ਨਹਿਰੂ ਆਰਕਾਈਵ ਵਿਚ ਦਰਜ CIT ਦੀ ਇਕ ਰਿਪੋਰਟ ਮੁਤਾਬਕ ਮਾਸਟਰ ਤਾਰਾ ਸਿੰਘ ਦੇ ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਨਹਿਰੂ ਨੇ ਉਨ੍ਹਾਂ ਨਾਲ ਇਕ ਵਿਅਕਤੀਗਤ ਬੈਠਕ ਕੀਤੀ। ਇਸ ਬੈਠਕ ਮਗਰੋਂ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਉਹ ਲੋਕ ਇਕ ਸਮਝੌਤੇ ਉਪਰ ਪਹੁੰਚ ਗਏ ਹਨ। 12 ਅਪ੍ਰੈਲ 1959 ਨੂੰ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਮਗਰੋਂ ਮਾਸਟਰ ਤਾਰਾ ਸਿੰਘ ਨੇ ਵੀ ਐਲਾਨ ਕੀਤਾ ਕਿ ਉਹ ਹੁਣ ਮਰਨ ਵਰਤਨ ਤੇ ਨਹੀਂ ਜਾਣਗੇ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਅਤੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਐਲਾਨ ਮਗਰੋਂ PM ਦੇ ਸਕੱਤਰ ਵੱਲੋਂ ਸਮਝੌਤੇ ਸੰਬੰਧੀ ਬਿਆਨ ਜਾਰੀ ਕੀਤਾ ਗਿਆ। ਦ ਨਹਿਰੂ ਆਰਕਾਈਵ ਵਿਚ ਮੌਜੂਦ ਉਸ ਵੇਲੇ ਦੀ CID ਦੀ ਰਿਪੋਰਟ ਮੁਤਾਬਕ ਬਿਆਨ ਵਿਚ ਕਿਹਾ ਗਿਆ ਕਿ ਸਾਰੇ ਸੰਬੰਧਿਤ ਲੋਕਾਂ ਦੀ ਇਹ ਰਾਏ ਹੈ ਕਿ ਧਾਰਮਿਕ ਮਾਮਲਿਆਂ ਵਿਚ ਕੋਈ ਸਰਕਾਰੀ ਦਖਲ ਨਹੀਂ ਹੋਣਾ ਚਾਹੀਦਾ। ਗੁਰਦੁਆਰਾ ਮੈਨੇਜਮੈਂਟ ਅਤੇ ਗੁਰਦੁਆਰਾ ਐਕਟ ਵਿਚ ਕੀਤੇ ਗਏ ਬਦਲਾਵ ਦੇ ਸੰਬੰਧੀ ਪਹਿਲਾਂ ਵੀ ਇਸ ਤਰ੍ਹਾਂ ਦੇ ਦਖਲ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਗੁਰਦੁਆਰਾ ਮੈਨੇਜਮੈਂਟ ਵਿਚ ਦਖਲ ਨਾ ਦੇਣ ਦੀ ਪਾਲਿਸੀ ਨੂੰ ਲਾਗੂ ਕਰਨ ਅਤੇ ਅਜਿਹੀ ਹੀ ਕਿਸੇ ਵੀ ਦਖਲ ਅੰਦਾਜ਼ੀ ਦੀ ਸ਼ਿਕਾਇਤ ਤੇ ਵਿਚਾਰ ਕਰਨ ਦੇ ਲਈ ਕੁਝ ਸਿਸਟਮ ਬਣਾਉਣਾ ਚਾਹੀਦਾ ਹੈ। ਸੁਝਾਵ ਹੈ ਕਿ ਇਸ ਮਕਸਦ ਦੇ ਲਈ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਇਸ ਕਮੇਟੀ ਵਿਚ ਪੰਜਾਬ ਸਰਕਾਰ ਵੱਲੋਂ ਚੁਣੇ ਗਏ 2 ਲੋਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵੱਲੋਂ ਚੁਣੇ ਗਏ 2 ਲੋਕ ਹੋਣਗੇ। ਇਹ ਕਮੇਟੀ ਦਖਲ ਅੰਦਾਜ਼ੀ ਦੇ ਕਿਸੇ ਵੀ ਇਲਜ਼ਾਮ ਤੇ ਵਿਚਾਰ ਕਰੇਗੀ ਅਤੇ ਜਿੱਥੇ ਵੀ ਜ਼ਰੂਰਤ ਹੋਵੇ ਸੁਧਾਰ ਦੇ ਲਈ ਕਾਰਵਾਈ ਦਾ ਸੁਝਾਵ ਦੇਵੇਗੀ। ਜਿੱਥੇ ਕਮੇਟੀ ਦੇ ਮੈਂਬਰਾਂ ਵਿਚ ਅਸਹਿਮਤੀ ਹੋਵੇ ਉਥੇ ਮਾਮਲਾ ਪੰਜਾਬ ਦੇ ਗਵਰਨਰ ਨੂੰ ਭੇਜਿਆ ਜਾ ਸਕਦਾ ਹੈ। ਉਨ੍ਹਾਂ ਲੋਕ ਅੱਗੇ ਲਿਖਿਆ ਕਿ ਗੁਰਦੁਆਰਾ ਐਕਟ ਵਿਚ ਕੋਈ ਵੀ ਬਦਲਾਵ SGPC ਦੀ ਜਨਰਲ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਹੀ ਕੀਤਾ ਜਾਣਾ ਚਾਹੀਦਾ ਹੈ। ਇਕ ਕਨਵੈਨਸ਼ਨ ਬਣਾਇਆ ਜਾ ਸਕਦਾ ਹੈ ਕਿ ਅਜਿਹੀ ਮਨਜ਼ੂਰੀ SGPC ਦੀ 2/3 ਬਹੁਮਤ ਨਾਲ ਹੋ ਸਕਦੀ ਹੈ। ਇਸ ਸਮਝੌਤੇ ਸੰਬੰਧੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਵੀ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਨ੍ਹਾਂ ਨੇ ਮਾਸਟਰ ਤਾਰਾ ਸਿੰਘ ਦੀ ਇਕ ਸ਼ਰਤ ਦਾ ਜ਼ਿਕਰ ਕੀਤਾ। ਦ ਨਹਿਰੂ ਆਰਕਾਈਵ ਵਿਚ ਇਹ ਚਿੱਠੀ ਮੌਜੂਦ ਹੈ। ਸਮਝੌਤੇ ਵਿਚ ਕੀ ਤੈਅ ਹੋਇਆ? ਗੁਰਦੁਆਰਾ ਮੈਨੇਜਮੈਂਟ ਵਿਚ ਦਖਲ ਨਾ ਦੇਣ ਦੀ ਪਾਲਿਸੀ ਨੂੰ ਲਾਗੂ ਕਰਨ ਤੇ ਅਜਿਹੀ ਕਿਸੇ ਵੀ ਦਖਲ ਅੰਦਾਜ਼ੀ ਦੀ ਸ਼ਿਕਾਇਤ ਤੇ ਵਿਚਾਰ ਕਰਨ ਦੇ ਲਈ ਕੁਝ ਸਿਸਟਮ ਬਣਾਉਣਾ ਚਾਹੀਦਾ ਹੈ। ਸੁਝਾਵ ਹੈ ਕਿ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ। ਇਸ ਕਮੇਟੀ ਵਿਚ ਪੰਜਾਬ ਸਰਕਾਰ ਵੱਲੋਂ ਚੁਣੇ ਗਏ 2 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਵੱਲੋਂ ਚੁਣੇ ਗਏ 2 ਲੋਕ ਹੋਣਗੇ। ਇਹ ਕਮੇਟੀ ਦਖਲ ਅੰਦਾਜ਼ੀ ਦੀ ਕਿਸੇ ਵੀ ਇਲਜ਼ਾਮ ਤੇ ਵਿਚਾਰ ਕਰੇਗੀ ਅਤੇ ਜਿੱਥੇ ਵੀ ਜ਼ਰੂਰਤ ਹੋਵੇ ਸੁਧਾਰ ਦੇ ਲਈ ਕਾਰਵਾਈ ਦਾ ਸੁਝਾਵ ਦੇਵੇਗੀ। ਉਨ੍ਹਾਂ ਨੇ 12 ਅਪ੍ਰੈਲ 1959 ਨੂੰ ਇਸ ਚਿੱਠੀ ਵਿਚ ਲਿਖਿਆ ਕਿ ਮਾਸਟਰ ਤਾਰਾ ਸਿੰਘ ਅੱਜ ਦੁਪਹਿਰ ਮੈਨੂੰ ਮਿਲਣ ਆਏ। ਸਾਡੀ ਗੱਲਬਾਤ ਤੋਂ ਬਾਅਦ ਇਹ ਤੈਅ ਹੋਇਆ ਕਿ ਇਕ ਸਟੇਟਮੈਂਟ ਜਾਰੀ ਕੀਤਾ ਜਾਣਾ ਚਾਹੀਦਾ ਹੈ। ਜਦੋਂ ਮੈਂ ਇਕ ਕਮੇਟੀ ਬਣਾਉਣ ਦੀ ਗੱਲ ਕੀਤੀ ਤਾਂ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਇਸ ਕਮੇਟੀ ਵਿਚ ਤੁਸੀਂ ਅਤੇ ਗਿਆਨੀ ਕਰਤਾਰ ਸਿੰਘ ਨਹੀਂ ਹੋਣੇ ਚਾਹੀਦੇ। ਹਾਲਾਂਕਿ ਮੈਂ ਕਿਹਾ ਕਿ ਮੈਂ ਕਿਸੇ ਖਾਸ ਨੂੰ ਬਾਹਰ ਕਰਨ ਜਾਂ ਸ਼ਾਮਲ ਕਰਨ ਤੇ ਸਹਿਮਤ ਨਹੀਂ ਹੋ ਸਕਦਾ। ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ 13 ਅਪ੍ਰੈਲ 1959 ਨੂੰ ਵਿਸਾਖੀ ਵਾਲੇ ਦਿਨ ਗੁਰਦੁਆਰਾ ਮਜਨੂ ਟਿੱਲਾ ਵਿਖੇ ਦੀਵਾਨ ਵਿਚ ਭਾਸ਼ਣ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਾਲ ਹੋਈ ਆਪਣੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ ਅਤੇ ਗੁਰਦੁਆਰਾ ਦੇ ਪ੍ਰਬੰਧਾਂ ਵਿਚ ਸਰਕਾਰੀ ਦਖਲ ਦੇ ਇਲਜ਼ਾਮਾਂ ਦੀ ਜਾਂਚ ਦੇ ਲਈ ਇਕ ਕਮੇਟੀ ਬਣਾਉਣ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਸਿੱਖ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਦੱਸਦੇ ਨੇ ਕਿ ਉਸ ਸਮੇਂ ਦੇ ਚੀਫ ਮਿਨਿਸਟਰ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸਮੇਂ ਉਹ ਲੋਕ SCPC ਦੀਆਂ ਚੋਣਾਂ ਕਰਵਾਉਣਾ ਚਾਹੁੰਦੇ ਸਨ। ਉਹ ਦੱਸਦੇ ਨੇ ਕਿ ਇਹ ਦਖਲ ਅੰਦਾਜ਼ੀ ਕਰਨਾ ਚਾਹੁੰਦੇ ਸਨ। ਉਸ ਸਮੇਂ ਮਾਸਟਰ ਤਾਰਾ ਸਿੰਘ ਦਾ ਚੰਗਾ ਜ਼ੋਰ ਹੁੰਦਾ ਸੀ। ਉਨ੍ਹਾਂ ਨੇ ਸਰਕਾਰ ਦਾ ਵਿਰੋਧ ਤੇ ਉਨ੍ਹਾਂ ਦੀ ਕਾਰਵਾਈ ਵਿਰੁੱਧ ਰੋਸ ਪ੍ਰਦਰਸ਼ਨ ਵੀ
ਕੀਤਾ। ਇਸ ਤੋਂ ਬਾਅਦ ਇੱਕ ਸਮਝੌਤਾ ਹੋਇਆ, ਪਰ ਇਹ ਸਮਝੌਤਾ ਇੰਨਾ ਵੀ ਵੱਡਾ ਕਾਰਗਰ ਜਾਂ ਕਾਗਜ਼ੀ ਤੌਰ 'ਤੇ ਚੰਗਾ ਸਾਬਤ ਨਹੀਂ ਹੋਇਆ, ਕਿਉਂਕਿ ਬਾਅਦ ਵਿੱਚ ਪੰਜਾਬੀ ਸੂਬਾ ਬਣ ਗਿਆ ਅਤੇ ਫਿਰ ਪੰਜਾਬ ਬਦਲ ਗਿਆ ਅਤੇ ਪੰਜਾਬ ਦੀ ਰਾਜਨੀਤੀ ਵੀ ਬਦਲ ਗਈ। ਸਮਝੌਤੇ ਮਗਰੋਂ ਵੀ ਤਾਰਾ ਸਿੰਘ ਦੀ ਕੀ ਸ਼ਿਕਾਇਤ ਸੀ? ਮਾਸਟਰ ਤਾਰਾ ਸਿੰਘ ਦੇ ਪੱਤਰਾਂ ਤੋਂ ਪਤਾ ਚੱਲਦਾ ਹੈ ਕਿ ਇਸ ਸਮਝੌਤੇ ਦੇ ਕੁਝ ਸਮੇਂ ਬਾਅਦ ਵੀ ਉਹਨਾਂ ਨੂੰ ਸਰਕਾਰੀ ਦਖਲ ਅੰਦਾਜ਼ੀ ਦੀ ਸ਼ਿਕਾਇਤ ਰਹੀ ਸੀ। ਉਹਨਾਂ ਨੇ 27 ਅਗਸਤ 1959 ਨੂੰ ਇੱਕ ਪੱਤਰ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਲਿਖਿਆ। ਇਸ ਵਿੱਚ ਉਹਨਾਂ ਨੇ ਲਿਖਿਆ ਕਿ ਧਾਰਮਿਕ ਮਾਮਲਿਆਂ ਵਿੱਚ ਸਰਕਾਰੀ ਦਖਲ ਅੰਦਾਜ਼ੀ ਬਾਰੇ ਸ਼ਿਕਾਇਤ ਕਰਨ 'ਤੇ ਮੈਨੂੰ ਤੁਹਾਡੇ ਕੋਲੋਂ ਸਮਝੌਤਾ ਮਿਲਿਆ ਅਤੇ ਬਦਕਿਸਮਤੀ ਨਾਲ ਪੰਜਾਬ ਸਰਕਾਰ 'ਤੇ ਉਸ ਸਮਝੌਤੇ ਦਾ ਕੋਈ ਵੀ ਅਸਰ ਹੁੰਦਾ ਨਹੀਂ ਦਿਸਿਆ। ਸੋ ਇਹ ਸੀ ਨਹਿਰੂ ਤਾਰਾ ਸਿੰਘ ਜਿਹੜਾ ਸਮਝੌਤਾ ਹੋਇਆ ਸੀ। ਅਤੇ ਅੱਜ ਕੱਲ੍ਹ ਦੇ ਜੋ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ, ਇਹ ਜਾਣਨਾ ਬਹੁਤ ਜ਼ਰੂਰੀ ਸੀ ਕਿ ਅਸਲ ਵਿੱਚ ਇਹ ਸਮਝੌਤਾ ਕਦੋਂ ਹੋਇਆ ਅਤੇ ਕੀ ਹੋਇਆ, ਕੀ ਇਹ ਅਸਲ ਵਿੱਚ ਐਗਜੀਕਿਊਟ ਹੋਇਆ ਜਾਂ ਨਹੀਂ ਹੋਇਆ। ਇਸ ਤਰ੍ਹਾਂ ਦੀਆਂ ਹੋਰ ਰਿਪੋਰਟਸ ਤੁਹਾਡੇ ਨਾਲ ਸਮੇਂ-ਸਮੇਂ 'ਤੇ ਸਾਂਝੀਆਂ ਕਰਦੇ ਰਹਾਂਗੇ। ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕਰ ਰਹੇ ਹੋਵੋਗੇ। ਅਤੇ ਹੁਣ ਸੁਣਦੇ ਹਾਂ ਕੁਝ ਗੀਤਾਂ ਦੇ ਬਾਅਦ ਫਿਰ ਤੁਹਾਡੇ ਨਾਲ ਹੁੰਦੀ ਹੈ ਮੁਲਾਕਾਤ।